ਸਰਦੂਰ ਸੰਪਰਕ ਕਈ ਜਗ੍ਹਾ ਪੁਰਾਣਾ ਪੁਰਾਣੇ ਚਲਨ ਬੜੀ ਵੱਡਾ ਕਸ਼ਮੀਰ ਜੀ ਉਹ ਆਪ ਲੋਟਣਾ ਟਿਕਾਣਾ ਪੜਨਾ ਆਧੁਨਿਕ ਵਜੇ ਆਧੁਨਿਕ ਨਾਮ ਕੋ ਪੁਰਾਣੇ ਜਨ ਹਮਨ ਕੇ ਪੁਰਖਾ ਪੁਰਖਾ ਕੈਸਾ ਬਜੇ ਉਹ ਹਮ